ਬਾਅਦ ਜੀ ਬਹੁਤ ਹੀ ਵਧੀਆ ਗਾਣੇ ਸੁਣਾ ਤੁਸੀਂ। ਕੀ ਹਾਲ ਚਾਲ ਹੈ ਜੀ? ਮੈਂ ਕਿਹਾ ਬੜੀਆ ਹੀ ਹੋਊਂਗੀ, ਹੈ ਨਾ। ਔਰ ਹਲਕੀ ਹਲਕੀ ਜੀ ਬੂੰਦਾਬਾਂਦੀ ਸ਼ੁਰੂ ਹੋ ਗਈ ਹੈ ਨਾ ਮੁਰਾਦਾਬਾਦ ਮੇਂ। ਸੋ ਦੇਖੀਏ, ਅਗਰ ਵੈਦਰ ਕੀ ਬਾਤ ਕਰੂੰ ਤੋ ਫਿਲਹਾਲ ਤੋ ਮੈਂ ਆਰਜੇ ਰੀਨਾ ਆਪ ਸਭੀ ਕੇ ਸਾਥ ਕਨੈਕਟ ਹੂੰ ਈਵਨਿੰਗ ਮਸਤੀ ਸ਼ੋ ਮੇਂ। ਔਰ ਸਮੇਂ ਕੀ ਬਾਤ ਕਰੂੰ ਤੋ 6:41, ਕਿਉਂਕਿ ਮੁਝੇ ਟਾਈਮ ਬਤਾਨਾ ਅੱਛਾ ਲੱਗਤਾ ਹੈ। ਔਰ ਆਪ ਸਭੀ ਸੋਚਤੇ ਹੋਂਗੇ ਨਾ ਕਿ ਹਾਂ ਯਾਰ, ਟਾਈਮ ਪੇ ਮਤਲਬ ਟਾਈਮ ਪਤਾ ਚਲਤਾ ਰਹਿਤਾ ਹੈ, ਮਜ਼ਾ ਹੀ ਆ ਜਾਤਾ ਹੈ। ਵੋ ਵੀ ਰੇਡੀਓ ਪਰ ਟਾਈਮ ਨਾ ਸੁਣੇ ਐਸਾ ਹੋ ਹੀ ਨਹੀਂ ਸਕਤਾ ਜੀ। ਤੋ ਅਗਰ ਮੈਂ ਵੈਦਰ ਕੀ ਬਾਤ ਕਰੂੰ, ਕੱਲ੍ਹ ਕੀ ਅਗਰ ਵੈਦਰ ਕੀ ਬਾਤ ਕਰੂੰ ਤੋ 17 ਰਾਜਿਓ ਮੇਂ ਬਾਰਿਸ਼ ਕਾ ਰੈੱਡ ਅਲਰਟ ਜਾਰੀ ਕਰ ਦਿਆ ਹੈ। ਸਾਥ ਹੀ ਸਾਥ ਯੂਪੀ, ਬਿਹਾਰ ਔਰ ਪਹਾੜੀ ਇਲਾਕੋ ਮੇਂ ਵੀ, ਐਮ ਪੀ ਮੇਂ ਵੀ ਸਾਥ ਹੀ ਸਾਥ ਬਾਰਿਸ਼ ਕੀ ਸੰਭਾਵਨਾ ਜਤਾਈ ਜਾ ਰਹੀ।